1.2 ਮੈਗਾਹਰਟਜ਼ ਤੇ ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ। ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ। ਜੀ ਹਾਂ ਸ਼ਰੋਤਾਓ, ਆਓ ਸੁਣਦੇ ਨੇ ਕਾਰਜਕ੍ਰਮ ਦਾ ਸਭ ਤੋਂ ਪਹਿਲਾਂ ਪੰਜਾਬੀ ਗੀਤ।

ਸ਼੍ਰੋਤਾ 91.2 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

0: ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮ ਸ਼ਾਲਾ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਦੋ ਸ਼ਸ਼ੀ ਕਰਨੇ ਤਸ਼ੋਤੋਂ ਤੁਹਾਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ ਸ਼ਾਹਾਂ ਕਰਨੇ ਜੁੜ ਸਕਦੇ ਕਨੇ ਆਹਾਂ ਕਰਨੇ ਗੱਲਬਾਤ ਚਿੜੇ ਸੇ ਜ਼ਰੂਰ ਕਰੀ ਸਕਦੇ ਇਸੀ ਕਰਨੇ ਤੁਹਾਂ ਸਾਰੇ ਹੀ ਸੁਣਿਆ ਇਹ ਗੀਤ ਇਹ ਸ਼ੁਰੂਆਤ ਆਹਾਂ ਇਸ ਗੀਤ ਕਰਨੇ ਕੀਤੀ ਹੈ ਪਹਾੜੀ ਠੁਮਕਾ ਨਿਊ ਗੀਤ ਚਿੜੇ ਸੇ ਆਇਆ ਵੇ ਕਨੇ ਤੁਹਾਂ ਸਾਰਿਆਂ ਵੀ ਇਹ ਗੀਤ ਚਿੜੇ ਸੇ ਜ਼ਰੂਰ ਸੁਣੀ ਲਿਆਉਣਾ ਕਨੇ ਤੁਹਾਂ ਦਾ ਸਾਰਿਆਂ ਦਾ ਹੀ ਮਨ ਵੀ ਕਰਾ ਦੇਣਾ ਕਿ ਆਹਾਂ ਵੀ ਜ਼ਰੂਰ ਇੱਕ ਠੁਮਕਾ ਜਿਹੜਾ ਸੇ ਜ਼ਰੂਰ ਲਗਾਈ ਲਈਏ ਦੱਸੋ ਤੋਂ ਕਈ ਵਾਰ ਹੁੰਦਾ ਨਾ ਕਿ ਠੁਮਕਾ ਲਗਾਉਣਾ ਵੀ ਜ਼ਰੂਰੀ ਹੈ ਆਪਣਿਆਂ ਕਰਨੇ ਚਾਹੇ ਸ਼ਾਦੀ ਹੈ ਚਾਹੇ ਕੋਈ ਵੀ ਫੰਕਸ਼ਨ ਹੈ ਥੋੜ੍ਹਾ ਜਿਹਾ ਰੌਣਕ ਵਾਲਾ ਮਾਹੌਲ ਅਗਰ ਆਹਾਂ ਜੋ ਦਿਖਣੇ ਜੋ ਮਿਲੀ ਆਉਂਦਾ ਹੈ ਤਾਂ ਕੁਥੀ ਨਾ ਕੁਥੀ ਆਹਾਂ ਦਾ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਸੇ ਪਿਆਰਾ ਲੱਗਦਾ ਹੈ ਅੱਜ ਕਨੇ ਦਿਨੇ ਦੀ ਆਹਾਂ ਗੱਲ ਕਰੀਏ ਤਾਂ ਅੱਜ ਕਣਾ ਜਿਹੜਾ ਦਿਨ ਹੈ 29 June 2026 ਦਾ ਸੋਮਵਾਰ ਦਾ ਇਹ ਦਿਨ ਤੁਹਾਂ ਜਿਹੜਾ ਛੁੱਟੀ ਵਾਲਾ ਦਿਨ ਹੈ ਅੱਜ ਤੁਹਾਂ ਆਪਣੀ ਛੁੱਟੀ ਵੀ ਜਿਹੜਾ ਹੈ ਸੇ ਇੰਜੋਏ ਕਰਾ ਦਿਉਣੇ ਇਹਨਾਂ ਕਨੇ ਇਸ ਕਾਰਜਕ੍ਰਮ ਦੇ ਸਫ਼ਰ ਕਰਨੇ ਵੀ ਜ਼ਰੂਰ ਜਿਹੜਾ ਸੇ ਜੁੜ ਚੁੱਕੇ ਹੋਣੇ ਨੇ ਤਾਂ ਮੌਸਮ ਦੀ ਔਰ ਅਗਰ ਆਹਾਂ ਆਪਣੀ ਨਜ਼ਰ ਦੌੜਾਉਂਦੇ ਨੇ ਤਾਂ ਮੌਸਮ ਜਿਹੜਾ ਸੇ ਧਰਮਸ਼ਾਲਾ ਦਾ ਕਨੇ ਆਸ ਪਾਸ ਦੇ ਖੇਤਰ ਹਨ ਤਿੰਨਾਂ ਦਾ ਮੌਸਮ ਅਗਰ ਆਹਾਂ ਤੁਹਾਂ ਤੱਕ ਪਹੁੰਚਾਉਂਦੇ ਨੇ ਤਾਂ ਅਧਿਕਤਮ ਤਾਪਮਾਨ ਦੀ ਗੱਲ ਕਰੀਏ ਤਾਂ ਅਧਿਕਤਮ ਤਾਪਮਾਨ ਜਿਹੜਾ ਸੇ 28 degrees Celsius ਜਿਹੜਾ ਸੇ ਰਹਿਣੇ ਦੀ ਜਿਹੜਾ ਅਨੁਮਾਨ ਹੈ ਸੇ ਜਿਤਾਇਆ ਹੈ ਕਨੇ ਨਿਊਨਤਮ ਤਾਪਮਾਨ ਦੀ ਗੱਲ ਕਰੀਏ ਤਾਂ 19 degrees ਜਿਹੜਾ ਸੈਲਸੀਅਸ ਹੈ ਸੇ ਰਹਿਣੇ ਦਾ ਅਨੁਮਾਨ ਜਿਹੜਾ ਸੇ ਜ਼ਰੂਰ ਜਿਤਾਇਆ ਹੈ ਕਨੇ ਮੌਸਮ ਜਿਹੜਾ ਸੇ ਤੁਹਾਂ ਦਿਖਾ ਦਿਉਣੇ ਨਾ ਕੁਥੀ ਨਾ ਕੁਥੀ ਬਾਦਲ ਜਿਹੜਾ ਨਾ ਸਭੀ ਛਾਏ ਨਾ ਕਨੇ ਬਾਰਿਸ਼ ਵਾਲਾ ਜਿਹੜਾ ਮਾਹੌਲ ਹੈ ਸਭੀ ਜ਼ਰੂਰ ਬਣਿਆ ਹੈ ਪਰ ਬਾਰਿਸ਼ ਅੱਲੀ ਲੱਗੀ ਹੋਇਆ ਹੈ ਨੀਂਹ ਵੀ ਲੱਗੀ ਹੋਇਆ ਕੁਥੀ ਕੁਥੀ ਤਾਂ ਜ਼ਰੂਰ ਤੁਹਾਂ ਮੌਸਮ ਕਨੇ ਆਪਣਾ ਜਿਹੜਾ ਖਿਆਲ ਹੈ ਸਭੀ ਰੱਖਣਾ ਹੈ ਕਨੇ ਆਪਣਿਆਂ ਦਾ ਜਿਹੜਾ ਖਿਆਲ ਹੈ ਸਭੀ ਰੱਖਣਾ ਹੈ ਤਾਂ ਤੁਸੀਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ ਚਾਹਾਂ ਕਨੇ ਜੁੜ ਸਕਦੇ ਕਨੇ ਆਹਾਂ ਕਨੇ ਗੱਲਬਾਤ ਜਿਹੜਾ ਸੇ ਜ਼ਰੂਰ ਕਰੀ ਸਕਦੇ ਕਾਰਜਕ੍ਰਮ 'ਚ ਜੁੜਨ ਵਾਸਤੇ ਜਿਹੜਾ ਆਹਾਂ ਦਾ ਨੰਬਰ ਹੈ ਸੇ ਤੁਹਾਂ ਤੱਕ ਪਹੁੰਚਾਈਂਦੇ ਨੇ ਨੰਬਰ ਹੈ 7018117091 ਤਾਂ ਇਸ ਨੰਬਰ ਪਰ ਤੁਹਾਂ ਕੋਲ ਕਰਾਂ ਜਾਂ ਟੈਕਸਟ ਮੈਸੇਜ ਕਰਾਂ ਜਾਂ ਵਟਸਐਪ ਮੈਸੇਜ ਕਰਾਂ ਤਾਂ ਇਸੀ ਕਰਨੇ ਆਹਾਂ ਅੱਗੇ ਵਧਦੇ ਨੇ ਕਨੇ ਤੁਸੀਂ ਜੋ ਲੈ ਕੇ ਚੱਲਦੇ ਨੇ ਫਰਮਾਇਸ਼ ਦੀ ਔਰ ਇਹ ਫਰਮਾਇਸ਼ ਆਹਾਂ ਤੱਕ ਪਹੁੰਚੀ ਹੋਇਆ ਵਟਸਐਪ ਦੇ ਮਾਧਿਅਮ ਨੇ ਤਿੰਨਾਂ ਦਾ ਨਾਂ ਹੈ ਸੁਨੀਲ ਕੁਮਾਰ ਜੀ ਕਨੇ ਸੇ ਰਹਿਣ ਵਾਲੇ ਨੇ ਕੋਠੀਆਂ ਜਲੋਟ 'ਤੇ ਤਾਂ ਤਿੰਨਾਂ ਤੱਕ ਆਏਗੀ ਅਤੇ ਫਰਮਾਇਸ਼ ਪਹੁੰਚਾ ਦੇ ਨੇ ਤੁਸੀਂ ਸਾਰੇ ਵੀ ਇੰਜੋਏ ਕਰਾਂ
1: ਇਸ ਜਾਤੀ ਕੇ ਦੇਵਤਾ नीच स्वभाव के होने के कारण खूबसूरत औरतों पर आशित हो जाते आमा से

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰਿਆਂ ਇਹ ਗੀਤ ਅਤੇ ਫਰਮਾਇਸ਼ ਇੰਜੋਏ ਕੀਤੀ। ਕਹਿੰਦਾ ਤੁਹਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਕਾਰਿਕ੍ਰਮ ਦਾ ਜਿਹੜਾ ਸਫ਼ਰ ਹੈ ਇਸ ਤੁਹਾਂ ਤੱਕ ਰਹਿੰਦਾ ਹੈ 2 ਤੋਂ 3 ਵਜੇ ਤੱਕ। ਅਤੇ ਇਸ ਸਫ਼ਰ 'ਤੇ ਤੁਹਾਂ ਸਾਰੇ ਹੀ ਆਪਣੀ ਰੇਡੀਓ ਤੋਂ ਸ਼ਸ਼ੀਸ਼ੋ ਦੇ ਆ ਅਨੁਮਤੀ ਕਹਿੰਦੇ ਨਹੀਂ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

0: ਜ਼ੀਰੋ 9 ਅਕਬਰ ਤੋਂ ਇਹ ਕਾਲ ਕਰ ਸਕਦੇ ਹਨ। ਨੰਬਰ ਅੱਕ ਮੁੱਕੇ ਫਿਰੇ ਆਉਂ ਦੱਸਣਾ ਚਾਹੁੰਦਾ ਹਾਂ 7 0 8 8 7 0 9 ਅਕਬਰ ਤੋਂ ਇਹ ਸਭ ਸ਼ੋਤਾ ਕਾਲ ਕਰ ਸਕਦੇ ਹਨ ਔਰ ਆਪਣਾ ਪਸੰਦੀਦਾ ਗੀਤ ਹੋਣੇ ਸਕਦੇ ਹਨ। ਚਲੀਏ ਧਿਆਨ ਇਹ ਰਹੇ ਆ, ਧਿਆਨ ਇਹ ਰਹੇ ਵੀ ਲਾਉਣਾ ਪੈਣਾ, ਧਿਆਨ ਇਹ ਰਹੇ ਵੀ ਲਾਉਣਾ ਪੈਣਾ ਔਰ ਧਿਆਨ ਇਹ ਰਹੇ ਵੀ ਲਾਉਣਾ ਪੈਣਾ, ਧਿਆਨ ਔਰ ਵੀ ਲਾਉਣਾ ਪੈਣਾ। ਤਾਂ ਭਾਈ ਸਾਹਿਬ ਚੌਰ ਹਾਕਰੀ ਕਰਨਾ ਪੈਂਦੀ ਨਾ ਤਾਂ ਕਿਸੇ ਘਰੇ ਲਾਈਵ ਹੁੰਦਾ ਇਹ ਦੁਈ ਹਾਕਰੀ ਦਾ ਕੰਮ ਨਹੀਂ ਆ। ਤਾਂ ਚਲੀਏ ਚੂਰ ਹਾਕਰੀ ਹੈ ਜ਼ਰੂਰ ਕਰ ਲੈ ਸ਼ੋ ਤੋਂ ਔਰ ਧੰਨਵਾਦ ਆ ਕਾਰਿਕ੍ਰਮ ਜੋ ਇਤਨਾ ਪਿਆਰ ਦੇਣ ਵਾਸਤੇ ਇਹਦੇ ਬਹੁਤ ਸਾਰੇ ਸ਼ੋ ਤੱਕ ਸੋ ਕੁਛ ਜੰਮੂ ਤੋਂ ਪਿਆਰ ਦਿੰਦੇ ਨੇ ਇਸ ਕਾਰਿਕ੍ਰਮ ਮੰਝ ਕੁਛ ਕੀ ਆ ਸੋ ਭਰਮੌਰ ਤੋਂ ਪਿਆਰ ਦਿੰਦੇ ਨੇ ਧਰਮਸ਼ਾਲਾ ਰਹੇ ਤਾਂ ਚਲੋ ਹੈ ਇਹਦੇ ਸ਼ੋਤਾ ਹਿੰਨ ਨਹੀਂ ਇੰਨਾ ਪਰ ਉਹ ਦੂਰਾ ਪਾ ਰਹੇ ਰਹੇ ਸੋ ਗਿਣਾ ਉਗੜਦਾ ਹੈ ਨਾ। ਤਾਂ ਫਿਲਹਾਲ ਇਹਦੇ ਸ਼ੋਤਗਨ ਅਸੂ ਕੇ ਕਨੈਕਟਿਡ ਹਨ ਪੁੱਛਦੇ ਨੇ ਕੌਣ ਵੱਲੋਂ ਦੇਣ ਔਰ ਕੜੀ ਥੋਂ ਵੱਲੋਂ ਕਰਦੇ। ਨਮਸਤੇ ਜੀ।
1: ਨਮਸਤੇ ਸਰ ਜੀ। ਨਮਸਤੇ ਜੀ।
0: ਨਮਸਤੇ ਜੀ। ਨਮਸਤੇ।
1: ਔਰ ਠੀਕ ਠਾਕ ਨੇ ਸਰ ਜੀ?
0: ਬਹੁਤ ਬੜੀਆ ਜੀ। ਕੌਣ ਦੇਣ ਗੀਤ ਹੁਣ ਪਸੰਦ ਕਰ ਲਿਆ ਜਨਾਬ?
1: ਔਰ ਠੀਕ ਠਾਕ ਨੇ ਸਰ ਜੀ?
0: ਹਾਂਜੀ ਬਹੁਤ ਬੜੀਆ ਜੀ, ਬਹੁਤ ਬੜੀਆ। ਠੀਕ ਨਾ ਹੈ?
1: ਅੱਛਾ ਚਲੋ ਠੀਕ ਠਾਕ ਹੀ ਰਹਿਣਾ ਚਾਹੀਦੀ ਸਰ ਜੀ ਸਾਰੀ।
0: ਜੀ ਜੀ ਜੀ
1: ਜੀ
0: ਜੀ ਜਨਾਬ ਅੱਜ ਕਿਆ ਫਰਮਾਇਸ਼ ਹੈ ਤੁਹਾਡੀ, ਕਿਆ ਹੁਣਨਾ ਚਾਹੁੰਦੇ ਤੋਂ ਹੈ?
1: ਕਰਨੈਲ ਰਾਣਾ ਜੀ ਦਾ ਸੌਂਗ ਹੈ ਸਰ ਜੀ, ਚਿੱਟੇ ਨਾ ਰੋਲ ਦਿੱਤੀ ਜਵਾਨੀ।
0: ਹਾਂ ਬਿਲਕੁਲ ਬਿਲਕੁਲ।
1: ਹਾਂਜੀ ਸਰ ਜੀ।
0: ਚਲਿਆ ਠੀਕ ਹੈ ਜੀ, ਜ਼ਰੂਰ ਹੁਣ ਅਲੇ ਤੁਸੀਂ ਹੋਏ ਗੀਤ।
1: ਧੰਨਵਾਦ ਸਰ ਜੀ।
0: ਧੰਨਵਾਦ ਜੀ। ਧੰਨਵਾਦ।
1: ਥੈਂਕ ਯੂ ਸਰ ਜੀ।
0: FM बैंड 91.2 MHz पर है वेड़ी गुंजन हा और आऊँ सचिन कपूर शोतों कार्यक्रम इस समय बिल्कुल लाइव किया सो चलू करदा हा तुंदे वीडियो सेट में भी और बिल्कुल लाइव रे माध्यम तो फेसबुक में भी इंदे बहुत सारे श्रोताओं दसू करदा है ना कि इस कार्यक्रम जो प्यार दिंदे हिन और इंदे अगले श्रोता भी असू के जुड़ गए हिन और मुझे लगता पहली बार भी जो करदा हूँ ना कि यह रेडियो मंच भी लाइव हिन और फेसबुक के जरिए भी लाइव हिन और इंदे श्रोता के असू के कनेक्ट भी बुझू करते हैं है ना। चलिए इंदे अगले श्रोता असू के कनेक्टेड हिन। नमस्ते जी।
2: नमस्ते सचिन जी, मुझे लगे तुम देखो
0: ਕਰਨਾ ਪੈਂਦੀ ਨਾ ਜੀ, ਕਿਆ ਕਰਨਾ ਵੇ ਚੂਰ ਹਾਕਰੀ ਕਰਨਾ ਪੈਂਦੀ ਤਾਂ ਹੀ ਕਾਰਜਕ੍ਰਮ ਚੱਲਦਾ ਏ। ਹਾਂਜੀ ਹਾਂਜੀ
2: ਮੈਨੂੰ ਸਚਿਨ ਜੀ ਅੱਜ ਦਾ ਕੁੜੀ ਚੱਲ ਰਹੀ ਮੇਰੇ ਘਰ ਸੜਕਾਂ ਕਿਨਾਰੀ ਨਾ।
0: ਅੱਛਾ ਅੱਛਾ
2: ਰੱਖਣਾ ਮੈਨੂੰ
0: ਜਮਾਨਾ ਤਾਂ ਸਾਬਰ ਹੈ, ਕਿਆ ਕਰ ਸਕਦੇ ਹਨ ਨਾ ਜੀ।
2: ਪਹਿਲੇ ਮਿੰਜੋ ਵਾਲਾ ਦੁਕਾਨ ਕਹਿ ਗਿਆ ਬੇਕੂਫ ਬਗਾਨ ਮਿੰਜੋ ਸੋ ਨਾ ਬਈ ਕੁੜੀ।
0: ਹਾਂਜੀ
2: ਬਾਹਰੀ
0: ਬੂਣੀ ਨਾ ਜੀ, ਇਹਦੀ ਕੁੜੀ ਥੋੜਾ ਬੂਣੀ ਬਾਹਰੀ ਬੂਣੀ ਨਾ ਪਖਲੀ। ਹਾਂ ਪਖਲੀ ਬੂਣੀ ਨੇ। ਚਲੋ ਇਹਦੇ ਜਿਹੜੀ ਇਹਦੇ ਧਰਮਸ਼ਾਲਾ ਦੀ ਜੋ ਇਹਦੀ ਕੁੜੀ ਨਾ ਇਹਦੀ ਜੋ ਵੀ ਮਤਲਬ ਬਹਿਣੀ ਬੇਟੀ ਨੇ ਇਹ ਅੰਦਰ ਸੋ ਇਹ ਵਾਲਾ ਲੋਕ ਲੱਜਿਆ ਕਿ ਇਹ ਬਿਲਕੁਲ ਅਲੇ ਹਾਂ ਹੈ ਨਾ ਆਪਣੀ ਰੂਟਸ ਸੋਗੀ ਇਹ ਜੁੜ ਰਹੀ ਨਹੀਂ ਇਹਦੀ ਕੁੜੀ।
2: ਹਾਂਜੀ
0: ਕੁੰਡਣ ਗੀਤ ਹੁਣ ਪਸੰਦ ਕਰ ਲਏ ਜੀ?
2: ਮਗਾਣਾ ਹੁਣ ਹੇਰੇ ਵੋ ਦੇਵੀ ਹੈ,
0: ਹੇਰੇ ਵੋ ਦੇਵੀ ਹੈ, ਹੇਰੇ ਮੰਗਲਾ।
2: ਆਓ ਠੀਕ ਆ। ਓਕੇ
0: ਠੀਕ ਹੈ ਜੀ, ਧੰਨਵਾਦ, ਜ਼ਰੂਰ ਦੱਸ ਲੈ
2: ਠੀਕ ਹੈ ਹੋਰ ਵੀ ਮੌਕਾ ਮਿਲਾਂ ਗੱਲ ਕਰਨ ਲਈ।
0: ਹਾਂਜੀ। चलिए ठीक है जी, कार्यक्रम जो है भी थोड़ा करिए और आगू बढ़ाई लंदे हिन। और आशो तो बिल्कुल आर रियांश अभिन दे फेसबुक थों भी कमेंट टीना के नसो शुरू बुझ गए। लव यू ब्रो, लव फ्रॉम उड़ीसा। उड़ीसा तो इन दे श्रोता के सोसू हूँ गिरदेन। धन्यवाद जी, तुम्हारा प्यार है, तुम्हारा आशीर्वाद है और इस नाचीज पर अपना प्यार अपना आशीर्वाद ही रखे तो है। उड़ीसा तो कार्यक्रम जो तो है हूँ गिरदेन असु वास्ते सभी वास्ते की बड़ी मोटी गल है। और भी इंदे अब्दुल इंदे भाई हिन थोड़ा फोन मंजू दूर होता पढ़ी हो ना करता अब्दुल तमें पढ़ी लियो अब्दुल जाफर। हाँ अब्दुल जाफर भी कमेंट करूँ कर देन, लेकिन ये थोड़ा उर्दू अंदर कमेंट है तो सो पढ़ी ना बच्चों मंजू। तो फिलहाल शोतों और भी बहुत सारी जानकारी हिन तुसो की जरूर है जानकारी होगी कि आसो रूबरू भुंदे हिन। और बिल्कुल रूबरू बंदन तो सभी सो गए है ना, थोड़ी देर बाद फिर रूबरू बंदे हैं। और फिलहाल और जो सचिन कपूर सो की तो है बनरन कार्यक्रम इंदी अपनी गप्पा हूँ कर देने। इस पूरे कार्यक्रम जो होने वास्ते तुसो प्ले स्टोर में गच्छा और गुंजन इंडिया लिखी लिया शो तो, या हाँ गुंजन इंडिया लिखा था तड़ी इंदी ऐप चलने ऐप के जरिए तो है पूरा कार्यक्रम 5 बजे तक रखी असो हो नहीं सकते हैं। बहरहाल कार्यक्रम जो आगू बढ़न देन और तुसो किता वापस मूल दिन शो तो कार्यक्रम जो आगू बढ़ते हैं श्रोता। और अपने श्रोतागण जो किया सो जरूर रूबरू करवाई लेंदे हैं। इस बहुत सारे असूले गीत हैं तो फिलहाल इस प्यारे दे गीताओं की रूबरू करवाते हैं, आगाज कर लेंदे हैं कार्यक्रम रे। इस गीताओं की बनी रहे जुड़ी रहे आर जे सचिन कपूर सो के गूंज अपने पन रहे।

ਸ਼ੋਤੋਂ ਹੈ ਫੇਸਬੁੱਕ ਤੋਂ ਇਜਾਜ਼ਤ ਲੈ ਲਈ ਤਾਂ ਵੇ ਤੁਸੂ ਤੋਂ ਵੀ ਇਜਾਜ਼ਤ ਕੇ ਸੋ ਲੈ ਲੈਂਦੇ ਨੇ ਵਕਤ ਪੁੱਛਗੋ ਕਹਿੰਦੇ ਕਹਿੰਦੇ ਆ ਕਹਿੰਦੀ ਪਿਆਰੀ ਦੇ ਸ਼ੋਤਾ ਕਹਿੰਦਾ ਹੈ ਫਰਮਾਇਸ਼ ਕਹਿ ਥੀ ਮਾਂ ਬਗਲਾ ਮੁਖੀ ਜੀ ਦਾ ਗੀਤ ਹੁਣਨਾ ਹਾਂ ਭਜਨ ਹੁਣਨਾ ਹੁਣ ਦਿਨ ਦਿਨ ਹੋਏ ਭਜਨ ਤੁਸੂ ਸਭੀ ਜੋ ਹੈ ਭਜਨ ਔਰ ਆਉਂ ਸਚਿਨ ਕਪੂਰ ਲੈਣੋ ਇਜਾਜ਼ਤ ਨਮਸਤੇ।